ਤਖਤੀਆਂ ਰਾ ਸਤਿਆਪਨ ਐਰ ਕਾਪੀਆਂ ਉਜੂ ਜੰਚਾਵਣ ਰੇ ਅਰਜੀ ਦੇਵਣ ਸਾਰੂ ਪੋਰਟਲ ਆਜ ਸਰੂ ਫੇਕਿਓ। ਪੋਰਟਲ 6 June ਤਾਈਂ ਖੁੱਲ੍ਹਿਓ ਰਹਿਵੇਲਾ। CBSE ਰੇ ਮੁਜਬ ਉਹ ਸੁਬੀਤੋ ਜਾਂ ਚੋੜੀ ਕਾਪੀਆਂ ਨੇ ਪ੍ਰਤੀ ਲੈ ਚੁੱਕਿਆ ਵਿਦਿਆਰਥੀਆਂ ਸਾਰੂ ਹੀ ਮੁਹੱਈਆ ਕਰਾਈ ਚਿਓ ਹੈ। ਦਿੱਲੀ ਦੀ ਇੱਕ ਅਦਾਲਤ ਨੀਟ ਪ੍ਰੀਖਿਆ ਪੇਪਰ ਲੀਕ ਮਾਮਲਾ ਮਾਏ ਆਰੋਪਿਤ 5 ਜਣਾ ਨੇ ਜੇਲ ਮਾਏ ਬੰਦ ਰੱਖਣ ਦੀ ਮਿਆਦ ਇਹ ਮਹੀਨਾ ਦੀ 15 ਤਾਰੀਖ ਤਾਈਂ ਵਧਾ ਦੇਣੀ ਹੈ। CBI ਇਹ ਮਾਮਲਾ ਮਾਏ ਹਾਲ ਤਾਈਂ 13 ਜਣਾ ਨੇ ਗ੍ਰਿਫਤਾਰ ਕੀਨਾ ਹੈ। ਧਿਆਨਯੋਗ ਹੈ ਕਿ ਪੇਪਰ ਲੀਕ ਰਾ ਆਰੋਪਾਂ ਪਾਛੇ ਲਾੜਲਾ ਮਹੀਨਾ ਵੀ ਨੀਟ UG ਪ੍ਰੀਖਿਆ ਰੱਦ ਕਰਦੀ ਰਹੀ ਹੀ ਜੋ 21 June ਨੇ ਪਾਛੀ ਲੀ ਜਾਵੇਲਾ। ਮੁੱਖ ਨਿਆਧੀਸ਼ ਨਿਆਮੂਰਤੀ ਸੂਰਿਆਕਾਂਤ ਅੱਜ ਸੁਪਰੀਮ ਕੋਰਟ ਰਾ 5 ਨਵਾਂ ਜੱਜਾਂ ਨੇ ਪਦਰੀ ਸ਼ਪਥ ਦਿਰਾਈ। ਨਿਆਮੂਰਤੀ

ਕੀ ਤੋ ਨਾ ਟੀ ਖਣੀ ਵਾ ਕੋ ਬਾਬੁਲ ਮੈਂ ਜੋ ਨਾਈ ਔਰ ਕਰੀ ਸਗਾਈ ਤੁਰਤ ਹੀ ਦੇਖ ਵਿਆਹ ਦੀ ਔਰ ਪਵਾਏ ਸਾਦੀ ਕੇਂਦਰਪ ਨੇ ਬੰਦੋਬਸਤ ਕਰਵਾਏ ਪੀਨੇ ਕੇ ਹਿਤ ਮਦਰਾ ਕੇ ਖੜਾ ਭਰਾਏ ਭੋਜਨ ਕੇ ਲਈ ਭੈਸਾ ਬਕਰਾ ਮੰਗਵਾਏ ਮ੍ਰਗ ਸੂਅਰ ਸਿਆਰ ਖਰਗੋਸ਼ ਬਹੁਤ ਬੰਦਵਾਏ ਸਬਰੀ ਬੋਲੀ ਸੁਣ ਮੈਂ ਤਾਰੀ ਮੋਕੂ ਬਾਤ ਬਤਾ ਦੇ ਸਾਰੀ ਮਾਰੇ ਘਰ ਕੇ ਪਛਵਾੜੇ ਮੈਂ ਕੈਸੇ ਬੰਦੇ ਪਸ਼ੂ ਬਾੜੇ ਮੈਂ ਸੁਣ ਕਰਕੇ ਸਬਰੀ ਕੀ ਬਾਣੀ ਨੋ ਸਮਝ

0: ਹਾਲ ਮੇਰੇ ਮੂੰਹੋਂ ਪਕਾਵੇ ਖੀਰ
1: ਔਰ ਕਾਲਾ ਪਹਾੜ ਕੀ ਵਾਲ ਮੇਰੇ ਮੂੰਹੋਂ ਰਾਂਦੇ ਖੀਰ
0: ਔਰ ਕਾਲਾ ਪਹਾੜ ਕੀ ਵਾਲ ਮੇਰਾ ਮੂੰਹੋਂ ਰਾਂਦੇ ਖੀਰ
1: ਔਰ ਕਾਲਾ ਪਹਾੜ ਕੀ ਵਾਲ ਮੇਰੇ ਮੂੰਹੋਂ ਰਾਂਦੇ ਖੀਰ
0: ਔਰ ਮੂੰਹੋਂ ਰਾਂਦੇ ਖੀਰ ਤੋਂ ਮੂੰਹੋਂ ਰਾਂਦੇ ਖੀਰ
1: ਔਰ ਕੋਟ ਕੇ ਤੇ ਡਾਡੀ ਜਲ ਕੇ
0: ਮੂੰਹ ਚਲ ਕੇ ਤਕਦੀਰ ਬਾਬੂ
2: इसी श्रृंखला को